0: ਪਾ ਕੇ ਆ ਗਿਆ ਤੂੰ ਕੀ ਪਿਓ ਦੇ ਵਲੀਮੇ ਤੇ ਚੱਲੇ
1: ਅੱਬਾ ਜੀ ਰਿਸ਼ਤਾ ਮੰਗਣਾ ਹੋ ਕੇ ਨੀ ਖੇਲਣੀ
2: ਓਏ ਮਾਂ ਸਦਕੇ ਮਾਂ ਦਾ ਪਰੋਲਾ
0: ਓਏ ਆਡਾ ਵੱਡਾ ਮੂੰਹ ਮੇਰਾ
2: ਹਾਂਜੀ ਹਾਂਜੀ
3: ਪਹਿਲੀ ਵਾਰ ਇੱਕ ਚੀਜ਼ ਮੰਗੀ ਸੀ ਉਹ ਵੀ ਆਪ ਤੱਕ ਪੁੱਜ ਨੀ ਲੈ ਕੇ ਦੇ ਸਕੇ
0: ਓਏ ਛਾਨਾ ਦੈਟ ਇਜ਼ ਅਨਲਿਮਿਟਿਡ
3: ਮੈਂ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਹੈ

ਅੱਜ ਅਸਾਂ ਕੁਝ ਦੋਸਤਾਂ ਜੇ ਨਾਲ ਅਵਾਂ ਤੀ ਪਹੁੰਚਾਈਂਦਾਸੀਂ ਭਾ ਨਜ਼ੀਰ ਕੋਸੋ ਸੁਬਤਪੁਰ ਬਲੋਚਿਸਤਾਨ ਖਾਂ, ਮੁਹੰਮਦ ਖਾਨ ਕੁੰਭਾਰ, ਜਮਾਲਦੀਨ ਕੁੰਭਾਰ ਹਾਲੇ ਪੁਟਰਾ ਸਟਾਬ ਮੀਰਪੁਰ ਖਾਸ ਖਾਂ, ਐਂ ਆਸਿਫ ਖਾਨ ਜੁਣੇ ਜੋ ਬੀ ਅਸਾਂਜੋ ਪ੍ਰੋਗਰਾਮ ਬੁਧੇ ਪਿਓ, ਭਾਈਰਾਂ ਜੀ ਵੱਡੀ ਮਿਹਰਬਾਨੀ, ਲੱਖ ਕੁਰਬ। ਐਂ ਗੁਲਜ਼ਾਮ ਮਾਸ਼ੀ ਮੋਰੇ ਖਾਂ, ਐਂ ਗੋਠ ਮੁਹੰਮਦ ਇਬ੍ਰਾਹਿਮ ਸੰਧੀਲੋ ਖਾਂ, ਹਾਰੂਨ ਸੰਧੀਲੋ, ਐਂ ਪਟੀਦਨ ਖਾਂ ਰਜਬ ਅਲੀ ਕੁੰਭਰ ਵੀ ਅਸਾਂਖੇ ਯਾਦ ਕਿਓ, ਭਾਅ ਜੀ ਵੱਡੀ ਮਿਹਰਬਾਨੀ। ਐਂ ਗੋਠ ਮੋਲਿਰਨੋ ਮਾਸ਼ੀ ਲਗੇ ਵੱਡਨ ਬਾਰਨ ਖਾਂ, ਜ਼ਮੀਰ ਹੁਸੈਨ ਸੋਲੰਗੀ, ਐਂ ਮੁਖਤਿਆਰ ਅਲੀ ਸੋਲੰਗੀ, ਜ਼ਹੀਰ ਅਬਾਸ ਸੋਲੰਗੀ। ਗੋਠ ਕੰਗਨ ਖਾਂ ਗੁਲਾਬ ਖਾਨ ਕੁੰਭਰ, ਐਂ ਸ਼ੋਏਬ ਅਲੀ ਗੁਲਾਮ ਰਸੂਲ ਕੁੰਭਰ। ਗੋਠ ਅਹਿਮਦ ਖਾਨ ਲਾਸ਼ਾਰੀ ਖਾਂ, ਨਿਆਜ਼ ਅਲੀ ਲਾਸ਼ਾਰੀ, ਨੰਡੜੋ ਸ਼ਾਹਜ਼ੇਬ ਲਾਸ਼ਾਰੀ। ਐਂ ਗੋਠ ਹਸੂ ਜਤੁਨ ਖਾਂ, ਮੁਹੰਮਦ ਮੂਸਾ ਜਤੋਈ, ਯਾਰ ਮੁਹੰਮਦ ਨਸਰੁੱਲਾ ਜਤੋਈ। ਗੋਠ ਮੁਹੰਮਦ ਕਾਸਿਮ ਚਾਂਡਿਓ ਖਾਂ, ਅਲੀ ਅਕਬਰ ਚਾਂਡਿਓ, ਮੋਹਸਿਨ ਅਕਬਰ, ਅਹਸਨ ਅਕਬਰ, ਫਹਦ ਅਹਦ, ਐਂ ਸ਼ਾਦਾਬ ਚਾਂਡਿਓ। ਗੋਠ ਛਿਟੋ ਮਕਸੀ ਲਗੇ ਕੰਗਨ ਖਾਂ, ਸਿਕੰਦਰ ਅਲੀ ਮਕਸੀ, ਅਕਬਰ ਖਾਨ ਮਕਸੀ, ਨਾਰਾ ਸਟਾਪ ਸੱਖਰ ਲਗੇ ਸਬਜ਼ੀ ਮੰਡੀ ਖਾਂ, ਏਜਾਜ਼ ਅਲੀ ਜੁਣੀ ਜੋ, ਮੁਨੀਬ ਰਹਿਮਾਨ ਜੁਣੀ ਜੋ, ਐਂ ਮੁਜੀਬ ਰਹਿਮਾਨ ਜੁਣੀ ਜੋ, ਯਾਰਮੰਦ ਕਲੋੜਾ ਕਾਲੋਨੀ ਲਾੜਕਾਣੇ ਖਾਂ, ਫੌਜੀ ਇਰਸ਼ਾਦ ਮਹੇਸਰ, ਏਜਾਜ਼ ਅਲੀ ਕਲੋੜੋ, ਡਾਕਟਰ ਰਿਜ਼ਵਾਨ ਅਲੀ ਕਲੋੜੋ, ਮਾਜਿਦ ਅਲੀ ਜਤੋਈ, ਨਿਸਾਰ ਜਤੋਈ, ਐਂ ਮੀਰਪੁਰ ਖਾਸ ਖਾਂ ਅਜ਼ੀਜ਼ ਸੋਲੰਗੀ, ਐਂ ਹਰਸਾ ਜੀ ਗੜੀ ਕੋਰਕਾਣੇ ਖਾਂ ਸੁਮਰ ਫਕੀਰ ਕੋਰਕਾਣੀ ਵੀ ਪ੍ਰੋਗਰਾਮ ਬੁਧਨਿ ਪਿਆ, ਭਾਈਰਨ ਜੀ ਵੱਡੀ ਮਿਹਰਬਾਨੀ। ਐਂ ਸਾਈਂ ਜਾ ਪ੍ਰੋਗਰਾਮ ਜਾ ਆਖਰੀ ਲਮ੍ਹਾ, ਐਂ ਆਖਰੀ ਲਮ੍ਹਨ ਮੇਂ ਅਵਾਂ ਜੇ ਨਜ਼ਰ ਕੰਦਾਸੀਂ ਖੂਬਸੂਰਤ ਨਗਮੋ ਮਹਿਦੀ ਸਨ ਜੋ ਆਵਾਜ਼ ਆਹੇ, ਅਵਾਂ ਗਰਜੀ ਬੁਧੂੰ ਪਿਆ।

0: ਪੋਰੀ ਮੈਂ ਕਹਾ ਪੁੱਛਾ ਕਰਨਾ ਸੀ ਜੀ ਇੱਕ ਪੋਰੀ ਵਟਕਨਾ ਸੀ
1: ਚਲੋ ਚਲੋ ਠੀਕ ਆ ਦੋਸਤਨ ਕੀ ਯਾਦ ਕਰੇ ਬੈਠੋ
0: ਹਾਂ ਜੀ ਕੀ ਸਜੇ ਤਾਂ ਫਾਇਜ਼ਾ ਅਲੀ ਸਾਂਗੇ ਬੁਲਾ ਜੋ
1: ਜੀ ਜੀ ਫਾਇਜ਼ਾ ਤਾਂ ਵੈਸੇ ਵੀ ਲਾਈਂਦਾ ਹੈ ਰੋਜ਼
0: ਹਾਂ ਬਸ ਜਿੱਥੇ ਵੀ ਬੁਦਨ ਕਾ ਸੰਗ ਨੇ ਦੋਸਤਨ ਕੇ ਸਲਾਮ ਵਾਲਾ
1: ਥੈਂਕ ਯੂ
0: ਸਰ ਰਿਜ਼ਵਾਨ ਅਖੇ ਸਾਂਗੇ ਘੜੇ ਦਾ ਘਣਾ ਸਲਾਮ
1: ਓਕੇ ਥੈਂਕ ਯੂ ਸੋ ਮਚ ਤਾਂ ਪ੍ਰੋਗਰਾਮ ਮੇ ਕਾਲ ਕੀ ਚਾਰਾ ਬਾ ਬਿਲਕੁਲ ਜੀ ਕਾਲਿੰਗ ਨੰਬਰ 0333221322 ਬਿਲਕੁਲ ਜੀ ਕਾਲ ਕੀਜੀਏ ਆਪਕੀ ਕਾਲ ਹਮ ਅਟੈਂਡ ਕਰ ਰਹੇ ਹੈ ਆਪਸੇ ਬਾਤ ਕਰਨਾ ਚਾਹਤੇ ਹੈ ਆਪਸੇ ਜਾਨਣਾ ਚਾਹਤੇ ਹੈ ਕਿ ਕਿਆ ਆਪ ਵੀ ਵਾਈਟ ਏਜ ਬਿਊਟੀ ਪ੍ਰੋਡਕਟ ਇਸਤੇਮਾਲ ਕਰ ਰਹੇ ਹੈ ਕਿਆ ਆਪ ਵੋ ਇਨਸਾਨ ਹੈ ਜੋ ਡੀ ਸਕਿਨ ਬਿਊਟੀ ਕਰੀਮ ਕਾ ਇਸਤੇਮਾਲ ਕਰ ਰਹੇ ਹੈ ਬਤਾਏ ਜ਼ਰਾ ਮੁਝੇ ਜਲਦੀ ਜਲਦੀ ਸੇ ਔਰ ਇਸਕੇ ਇਲਾਵਾ ਯਹਾਂ ਪਰ ਆਪ ਲੋਗੋ ਕੀ ਕਾਲਸ ਹਮ ਪਿਕ ਕਰਤੇ ਜਾ ਰਹੇ ਹੈ ओके सो ये वाली कॉल हम पिक करते हैं देखते हैं कौन कॉलर हमारे साथ मौजूद है हेलो अस्सलाम वालेकुम सफा मजे में फारूक भाई छाला खुश आयो माशाल्लाह मामी सफा मजे में आए प्रोग्राम बुधो प्या ओके मन मां खुश थे तो फारूक भाई मुझे प्रोग्राम बुधन चलो टॉपिक से चवंदा बस यो सफा भलो कंदा आयो अला चलो जबरदस्त मुके यो बुधाय तबियत वगैरह सही अव ठीक आयो शुक्र अच्छा मुख्य हाँ वाइट ही क्रीम तो वो तुम जरूर
0: खबर
1: क्रीम वाइट ट्राई करो